0: ਮੌਜ ਕਰੋ ਡਿੰਗਰ ਡਿੰਗਰ ਡਿੰਗਰ ਕਿੱਥੇ ਸ਼ੈਣਿਆਂ ਨਾਲ ਮੌਜ ਕੁੱਟੀ ਜਾਂਦੇ ਆ
1: ਕੋਈ ਗਾਉਣ ਪਾਣੀ ਸ਼ੁਰੂ ਕਰੋ।